ਮਾਡਲਾ ਸਾਮੀਨ ਇਹਨੂੰ ਹੱਥ ਵਿੱਚ ਸੁਣ ਰਿਹਾ ਸੀ ਆਵਾਜ਼ ਅਸੀਂ ਆਰਿਫ ਹੁਸੈਨ ਕਾਜ਼ਮੀ ਤੇ ਸੰਗੀਆਂ ਦੀ। ਸਾਮੀਨ ਮੁਹਰਮ ਉਲ ਹਰਾਮ ਦਾ ਮਹੀਨਾ ਕਮਰੀ ਸਾਲ ਦਾ ਪਹਿਲਾ ਮਹੀਨਾ ਹੈ ਔਰ ਇਸ ਮਹੀਨੇ ਦੀ ਫਜ਼ੀਲਤ ਅਜ਼ਮਤ ਬਾਕੀ ਮਹੀਨਿਆਂ ਦੀ ਅਲੱਗ ਹੈ। ਇੱਕ ਅਦੇ ਇੱਕ ਪਾਸੇ ਨਵੇਂ ਸਾਲ ਦੀ ਨਵੀਦ ਕਹਿਣ ਕਹਿੰਦਾ ਤੇ ਦੂਏ ਪਾਸੇ ਵਾਕਿਆ ਕਰਬਲਾ ਤਾਰੀਖ ਆਲਮ ਦਾ ਉਹ ਸਾਨੀਆ ਹੈ ਜਿਸ ਕੋ ਆਲਮ ਇਨਸਾਨੀਅਤ ਕਦੇ ਵੀ ਨਹੀਂ ਭੁਲਾ ਸਕਦੀ। ਅੱਜ ਸੱਤ ਮੁਹਰਮ ਹੈ ਤੇ ਅੱਜ ਦੇ ਹੀ ਰੋਜ਼ ਇਬਨ ਜ਼ਿਆਦ ਸੁਣ ਹਜ਼ਰਤ ਇਮਾਮ ਹੁਸੈਨ ਰਜ਼ੀ ਅੱਲਾਹ ਤਾਲਾ ਨੂੰ ਔਰ ਉਨ ਦੇ ਅਹਿਲੇ ਬੈਤ ਵਾਸਤੇ ਪਾਣੀ ਬੰਦ ਕਰਕੇ ਦਰਿਆਏ ਫੁਰਾਤ ਤੇ ਆਪਣੀ ਫੌਜ ਦਾ ਪਹਿਰਾ ਲਾਇਆ ਸੀ। ਅਸੀਂ ਤਸੱਵਰ ਵੀ ਨਾ ਕਰ ਸਕਦੇ ਜੇ ਇਸ ਕਰਬਲਾ ਦੇ ਰੇਗਿਸਤਾਨ ਵਿੱਚ ਇਹਨਾਂ ਮਾਸੂਮਾਂ ਕੋ ਬਗੈਰ ਪਾਣੀਆਂ ਦੇ ਕੇ ਗੁਜ਼ਰੀ ਹੋਸੀ ਇਹਨਾਂ ਤਾਂ ਔਰ ਇਨ ਦੀ ਕੀ ਹਾਲਤ ਹੋਈ ਹੋਸੀ। ਤਸਾਮੀਨ ਆਓ ਪਹਿਲਿਆਂ ਅਬਦੁਲ ਰਸ਼ੀਦ ਕੁਰੇਸ਼ੀ ਦੀ ਆਵਾਜ਼ ਵਿੱਚ ਸੁਣਦਿਆਂ ਸੈਫ ਅਲ ਮਾਲੂਕ ਦੇ ਕੁਝ ਬੋਲ।

0: ਆਫ ਪੁਲਿਸ ਨਲਨ ਪ੍ਰਭਾਤ ਸੁਣ ਇਸ ਸਾਲ ਦੀ ਸ਼੍ਰੀ ਅਮਰਨਾਥ ਜੀ ਯਾਤਰਾ ਕੋ ਸੋਹਣੇ ਤੇ ਪੁਰਅਮਨ ਤਰੀਕੇ ਨਾਲ ਕਰਾਲਣੇ ਵਾਸਤੇ ਤਮਾਮ ਮੁਤਲਕਾ ਏਜੰਸੀਆਂ ਕੋ ਹਰਕਤ ਵਿੱਚ ਆਉਣੇ ਦੀ ਹਦਾਇਤ ਦਿੱਤੀ ਹੈ। ਡੀ ਜੀ ਪੀ ਸੁਣ ਅਫਸਰਾਂ ਦੀ ਇੱਕ ਮੀਟਿੰਗ ਦੇ ਦੌਰਾਨ ਸ਼੍ਰੀ ਅਮਰਨਾਥ ਜੀ ਯਾਤਰਾ ਦੇ ਸਿਲਸਿਲੇ ਵਿੱਚ ਕੀਤੇ ਜੁਲਰੇ ਸਿਕਿਉਰਟੀ ਇੰਤਜ਼ਾਮਾਂ ਤਹਿਤ ਤਿਆਰੀਆਂ ਦਾ ਤਫਸੀਲੀ ਜਾਇਜ਼ਾ ਕੀਤਾ। ਮੀਟਿੰਗ ਵਿੱਚ ਸੀ ਆਰ ਪੀ ਐਫ ਬੀ ਐਸ ਐਫ ਆਈ ਟੀ ਬੀ ਪੀ ਤੇ ਮੁਖਤਲਿਫ ਸ਼ੋਬਿਆਂ ਦੇ ਐਸ ਐਸ ਪੀ ਸੁਣ ਸ਼ਿਰਕਤ ਕੀਤੀ। SKICC ਸ੍ਰੀਨਗਰ ਵਿੱਚ ਪੰਚਾਇਤੀ ਰਾਜ ਦੀ ਮਰਕਜ਼ੀ ਵਜ਼ਾਰਤ ਦੀ ਤਰਫੋਂ ਸੇਵਾ ਸੇ ਸਮਰਧੀ ਦੇ ਮੌਜੂ ਦੇ ਤਹਿਤ ਇੱਕ ਇਲਾਕਾਈ ਵਰਕਸ਼ਾਪ ਕਰਾ ਲਿਆ ਗਿਆ, ਜਿਸ ਦੀ ਸ਼ੁਰੂਆਤ ਲੈਫਟੀਨੈਂਟ ਗਵਰਨਰ ਮਨੋਜ ਸਿਨਹਾ ਸੁਣ ਕੀਤੀ। ਤਕਰੀਬ ਉਤੇ ਦਹੀ ਤਰੱਕੀ ਤੇ ਪੰਚਾਇਤੀ ਰਾਜ ਦੇ ਵਜ਼ੀਰ ਜਾਵੇਦ ਅਹਿਮਦ ਡਾਰ ਦੇ ਇਲਾਵਾ ਕਈ ਦੋ ਆਲਾ ਅਫਸਰਾਂ ਸੁਣ ਵੀ ਸ਼ਿਰਕਤ ਕੀਤੀ। ਇਸੀ ਦੇ ਨਾਲ ਹੀ ਖਬਰਾਂ ਦਾ ਇਹ ਬੁਲੇਟਿਨ ਮੁੱਕ ਗਿਆ। ਖਬਰਾਂ ਦਾ ਅਗਲਾ ਬੁਲੇਟਿਨ ਆਕਾਸ਼ਵਾਣੀ ਸ੍ਰੀਨਗਰ ਥੀ 5:50 ਉੱਤੇ ਗੋਜੀ ਜ਼ਬਾਨ ਪੇ ਨਸ਼ਰੋ ਸੀ। ਦਿਓ ਇਜਾਜ਼ਤ, ਖੁਦਾ ਹਾਫਿਜ਼।
1: आकाशवाणी का ये श्रीनगर स्टेशन है, मीडियम वेव 268.81 मीटर और FM 103.5 MHz पर। समय 4:30 हो रहे हैं। आइए सुनते हैं आज का पंजाबी प्रोग्राम।
2: प्रोग्राम सुन वाले तक इस वेले ए आवाज में शीनम दी पहुंच रही है। प्यार परिया आदाब दोस्तों, आज 23 जून है। 23 जून नू ਵਿਸ਼ਵ ਵਿਧਵਾ ਦਿਵਸ ਮਨਾਇਆ ਜਾਂਦਾ ਹੈ ਤੇ ਇਸੇ ਸੰਬੰਧੀ ਸਾਡੇ ਨਾਲ ਗੱਲਬਾਤ ਕਰਨ ਲਈ ਆਏ ਹੋਏ ਹਨ ਸਾਡੇ ਸਟੂਡੀਓ ਦੇ ਵਿੱਚ ਮਹਿਮਾਨ ਪਰਮੀਤ ਕੌਰ ਜੀ, ਤੇ ਅਸੀਂ ਉਹਨਾਂ ਨਾਲ ਇਸ ਸੰਬੰਧੀ ਗੱਲਬਾਤ ਕਰਾਂਗੇ। ਪਰਮੀਤ, ਤੁਹਾਡਾ ਸਵਾਗਤ ਹੈ ਤੈ ਦਿਲੋਂ ਸਾਡੇ ਸਟੂਡੀਓ ਦੇ ਵਿੱਚ।
3: ਆਦਾਬ ਸੁਣਨ ਵਾਲਿਆਂ ਨੂੰ ਮੇਰਾ।
2: ਪਰਮੀਤ, ਤੁਹਾਨੂੰ ਪਤਾ ਕਿ ਅੱਜ 23 ਜੂਨ ਹੈ।
3: ਹਾਂਜੀ,
2: 23 ਜੂਨ ਨੂੰ ਵਿਸ਼ਵ ਵਿਧਵਾ ਦਿਵਸ ਮਨਾਇਆ ਜਾਂਦਾ ਹੈ
3: ਜੀ।
2: ਸਾਡੀਆਂ ਉਹਨਾਂ ਭੈਣਾਂ ਤੇ ਉਹਨਾਂ ਔਰਤਾਂ ਦੇ ਲਈ ਕਿ ਜਿਨ੍ਹਾਂ ਦਾ ਜੀਵਨ ਸਾਥੀ ਇਸ ਦੁਨੀਆਂ ਦੇ ਵਿੱਚ ਨਹੀਂ ਰਿਹਾ
3: ਜੀ,
2: ਤੇ ਉਹਨਾਂ ਦੇ ਪੱਲੇ ਇਕੱਲ ਜੋ ਹੈ ਉਹ ਆ ਪਈ ਹੈ, ਤੇ ਉਹ ਆਪਣੀ ਜ਼ਿੰਦਗੀ ਨੂੰ ਜੇ ਉਹਨਾਂ ਨੂੰ ਇਸ ਸੰਘਰਸ਼ ਦੇ ਵਿੱਚ ਇਕੱਲਤਾ ਤੇ ਸੰਘਰਸ਼ ਤੇ ਦੁੱਖ ਤਕਲੀਫਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਤੇ ਉਹ ਇਸ ਨੂੰ ਕਿਵੇਂ ਮੈਨੇਜ ਕਰਨ ਤੇ ਕਿਹੜੀਆਂ ਸਕੀਮਾਂ ਬਣੀਆਂ ਹਨ, ਤੇ ਹੋਰ ਤਾਂ ਹੋਰ ਆਪਾਂ ਇਹਦੇ ਪਿੱਛੇ ਵੀ ਜੇਕਰ ਝਾਤ ਮਾਰੀਏ
3: ਜੀ, ਬਿਲਕੁਲ,
2: ਕਿ ਪਹਿਲਾਂ ਜਦੋਂ ਕੋਈ ਔਰਤ ਵਿਧਵਾ ਹੋ ਜਾਂਦੀ ਸੀ, ਠੀਕ ਹੈ, ਤੇ ਉਹਨੂੰ ਨਾ ਸਤੀ ਕਰ ਦਿੱਤਾ ਜਾਂਦਾ ਸੀ ਕਿ ਹੁਣ ਤੇਰੇ ਜਿਉਣ ਦਾ ਕੋਈ ਮਕਸਦ ਔਰ ਮਤਲਬ ਹੀ ਨਹੀਂ ਰਿਹਾ, ਕਿਉਂਕਿ ਉਹਨੂੰ ਪਾਲਣ ਵਾਲਾ, ਉਹਨੂੰ ਰੱਖਣ ਵਾਲਾ, ਉਹਦਾ ਖਰਚਾ ਉਠਾਉਣ ਵਾਲਾ ਕੋਈ ਨਹੀਂ ਹੁੰਦਾ ਸੀ, ਨਾ ਤਾਂ ਉਹਨੂੰ ਪੇਕੇ ਸੰਭਾਲਦੇ ਸੀ ਅਤੇ ਨਾ ਸਹੁਰੇ ਸੰਭਾਲਦੇ ਸੀ,
3: ਬਿਲਕੁਲ,
2: ਇਸ ਕਰਕੇ ਉਹਨੂੰ ਵਜ਼ਨ ਸਮਝਿਆ ਜਾਂਦਾ ਸੀ ਤੇ ਉਹਨੂੰ ਨਾਲ ਹੀ ਉਸਦੇ ਪਤੀ ਦੀ ਚਿਤਾ ਦੇ ਉੱਤੇ ਬਿਠਾ ਦਿੱਤਾ ਜਾਂਦਾ ਸੀ ਔਰ ਜ਼ਿੰਦਾ ਜ਼ਿੰਦਾ ਹੀ ਉਸਨੂੰ ਸਤੀ ਕਰ ਦਿੱਤਾ ਜਾਂਦਾ ਸੀ।
3: ਬਿਲਕੁਲ ਬਿਲਕੁਲ ਬਿਲਕੁਲ,
2: ਤੇ ਤੁਹਾਨੂੰ ਸ਼ਾਇਦ ਯਾਦ ਹੋਵੇਗਾ ਕਿ ਰੂਪ ਕੰਵਲ, ਜੋ ਕਿ ਸਤੰਬਰ 1987 ਦੇ ਵਿੱਚ ਰਾਜਸਥਾਨ ਦੇ ਸੀਕਰ ਜ਼ਿਲ੍ਹੇ ਦੇ ਦੁਰਾਲਾ ਪਿੰਡ ਦੀ ਲੜਕੀ ਸੀ, ਜੋ ਕਿ 18 ਸਾਲਾਂ ਦੀ ਸੀ, ਬੜੀ ਛੋਟੀ, ਤੇ ਉਹਦੇ ਪਤੀ ਦੀ ਜਦੋਂ ਮੌਤ ਹੋ ਜਾਂਦੀ ਹੈ ਤੇ ਉਹਨੂੰ ਨਾਲ ਹੀ ਮਾਲ ਸਿੰਘ ਸੀ ਉਹਦੇ ਪਤੀ ਦਾ ਨਾਮ
3: ਜੀ,
2: ਮਾਲ ਸਿੰਘ ਦੀ ਮੌਤ ਤੋਂ ਬਾਅਦ ਪਿੰਡ ਦੇ ਵਿੱਚ ਢੋਲ ਧਮੱਕਿਆਂ ਦੇ ਨਾਲ ਪੂਰੇ ਬਾਜੇ ਗਾਜੇ ਦੇ ਨਾਲ ਉਹਨੂੰ ਸਜਾ ਕੇ ਲੈ ਕੇ ਜਾਂਦੇ ਹਨ ਤੇ ਉਹਨੂੰ ਜਿੰਦਾ ਹੀ ਉਹਨੂੰ ਚਿਤਾ ਦੇ ਉੱਤੇ ਬਿਠਾ ਦਿੱਤਾ ਜਾਂਦਾ ਹੈ ਤੇ ਉਹਦੀਆਂ ਚੀਖਾਂ ਦੂਰ ਤੱਕ ਸੁਣਦੀਆਂ ਨੇ, ਉਹਦੇ ਵੀਡੀਓਜ਼ ਵੀ ਅਵੇਲੇਬਲ ਨੇ ਬਲਕਿ
3: ਜੀ ਜੀ ਜੀ,
2: ਤੇ ਉਹਦੀਆਂ ਚੀਖਾਂ ਸੁਣ ਰਹੀਆਂ ਹੁੰਦੀਆਂ ਨੇ, ਪਰ ਫਿਰ ਵੀ ਲੋਕ ਢੋਲ ਧਮੱਕੇ ਤੇ ਵਾਜੇ ਗਾਜੇ ਨੂੰ ਇੰਨਾ ਜ਼ੋਰ ਦੇ ਨਾਲ ਜੋਸ਼ ਨਾਲ ਵਜਾਉਂਦੇ ਨੇ ਕਿ ਉਹਦੀਆਂ ਚੀਕਾਂ ਦਾ ਵਜਾਣ,
3: ਹਾਂਜੀ,
2: ਬੇਸ਼ੱਕ ਉਹਦੀ ਚੀਕ ਤੇ ਦਬ ਗਈ ਪਰ ਜੋ ਚੀਕ ਉਸ ਤੋਂ ਨਿਕਲੀ ਉਹ ਸ਼ਾਇਦ ਉਹ ਅੰਤਮ ਸਤੀ ਕਹਿਲਾਈ
3: ਜੀ
2: ਸਾਡੇ ਆਪਣੇ ਦੇਸ਼ ਦੀ
3: ਜੀ ਜੀ ਜੀ, ਬਿਲਕੁਲ ਬਿਲਕੁਲ,
2: ਤੇ ਜਿਹੜੀ ਰੂਪ ਕੰਬਲ ਸੀ ਉਸ ਤੋਂ ਬਾਅਦ ਬਹੁਤ ਸਾਰੀ ਕਾਨੂੰਨੀ ਜਿਹੜੇ ਨੇ ਲਾਅ ਸਕੀਮਾਂ
3: ਜੀ
2: ਹੋਂਦ ਚ ਆ ਗਈਆਂ
3: ਜੀ, ਬਿਲਕੁਲ,
2: ਤੇ ਇਹਦੇ ਅਗੇਂਸਟ ਜਿਹੜਾ ਸੀ ਇਹਦੇ ਵਿਰੁੱਧ ਦੇ ਵਿੱਚ ਸਮਾਜ ਦੀ ਆਵਾਜ਼ ਜੋ ਸੀਗੀ, ਪਹਿਲਾਂ ਵੀ ਕਾਨੂੰਨ ਬਣੇ ਹੋਏ ਸੀ
3: ਜੀ ਜੀ,
2: ਪਰ ਫਿਰ ਵੀ ਬਹੁਤ ਤਖੇਰਾ ਹੋ ਗਿਆ ਸੀ ਸਭ ਕੁਛ,
3: ਇਹ ਤੇ ਗੱਲ ਹੈ
2: ਨਾ
3: ਜੀ।
2: ਹਾਂਜੀ,
3: ਜਿਵੇਂ ਕਿ ਅਸੀਂ ਗੱਲ ਕਰ ਰਹੇ ਹਾਂ
2: ਜੀ
3: ਵਰਲਡ ਵਿਡੋ ਡੇ ਦੇ ਬਾਰੇ ਵਿੱਚ, ਵਿਧਵਾ ਵਿਸ਼ਵ ਵਿਧਵਾ ਦਿਵਸ
2: ਜੀ ਜੀ,
3: ਹਰ ਸਾਲ 23 ਜੂਨ ਨੂੰ ਮਨਾਇਆ ਜਾਂਦਾ ਹੈ
2: ਜੀ।
3: ਇਸ ਦਿਨ ਦਾ ਮਕਸਦ ਹੈ ਕਿ ਵਿਧਵਾਵਾਂ ਦੇ ਹੱਕਾਂ, ਸਮਾਨ ਅਤੇ ਭਲਾਈ ਬਾਰੇ ਲੋਕਾਂ ਵਿੱਚ ਜਾਗਰੂਕਤਾ ਕਰਨੀ।
2: ਬਿਲਕੁਲ,
3: ਦੁਨੀਆ ਭਰ ਵਿੱਚ ਬਹੁਤ ਸਾਰੀਆਂ ਵਿਧਵਾ ਮਹਿਲਾਵਾਂ ਨੂੰ ਆਰਥਿਕ, ਸਮਾਜਿਕ ਅਤੇ ਭਾਵਨਾਤਮਕ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
2: ਬਿਲਕੁਲ,
3: ਇਸ ਦਿਵਸ ਰਾਹੀਂ ਉਹਨਾਂ ਦੀਆਂ ਸਮੱਸਿਆ ਵੱਲ ਧਿਆਨ ਖਿੱਚਿਆ ਜਾਂਦਾ ਹੈ ਅਤੇ ਉਹਨਾਂ ਨੂੰ ਬਰਾਬਰੀ ਦੇ ਅਧਿਕਾਰ ਦਿੱਤੇ ਜਾਂਦੇ ਨੇ।
2: ਬਿਲਕੁਲ,
3: ਤੁਹਾਨੂੰ ਪਤਾ ਹੀ ਹੈ ਕਿ ਰਾਜਾ ਰਾਮ ਮੋਹਨ ਰਾਏ
2: ਜੀ
3: ਜਿਨ੍ਹਾਂ ਨੇ ਬ੍ਰਿਟਿਸ਼ ਸਰਕਾਰ ਤੋਂ ਗੱਲ ਕੀਤੀ ਕਿ ਅਸੀਂ ਇਹ ਸਤੀ ਪ੍ਰਥਾ ਜਿਹੜੀ ਹੈ ਉਹ ਬੰਦ

0: ਨਾ ਕਰ ਸਕਦੀਆਂ ਹਨ।
1: ਬਿਲਕੁਲ,
0: ਜਿਵੇਂ ਕਿ ਪੈਨਸ਼ਨ ਯੋਜਨਾ, ਸਿਹਤ ਸੰਬੰਧੀ ਯੋਜਨਾ, ਸਿੱਖਿਆ ਅਤੇ ਹੁਨਰ ਯੋਜਨਾ। ਹੁਨਰ ਯੋਜਨਾ ਤੇ ਹੁਨਰ ਯੋਜਨਾ ਵਿੱਚ ਇਹ ਹੈ ਕਿ ਉਨੀ ਸਿਲਾਈ ਬੁਣਾਈ ਤੇ ਅਤੇ ਹੋਰ ਕਾਫੀ ਸਾਰੀਆਂ ਮਤਲਬ ਚੀਜ਼ਾਂ ਕਰ ਸਕਦੀਆਂ ਹਨ। ਤੇ ਮਤਲਬ ਇੱਕ ਵਿਧਵਾ ਕਿਸ ਤਰ੍ਹਾਂ ਬਾਹਰ ਨਿਕਲ ਕੇ ਸਿਲਾਈ ਬੁਣਾਈ ਕਰਕੇ ਆਪਣਾ ਜੀਵਨ ਵਿਅਤੀਤ ਕਰ ਸਕਦੀ ਹੈ, ਹੋਰ ਟੇਲਰਿੰਗ, ਕਟਿੰਗ, ਸਟਿਚਿੰਗ ਹੋਰ ਬਾਕੀ ਚੀਜ਼ਾਂ ਸਿੱਖ ਕੇ ਵੀ ਉਹ
1: ਬਹੁਤ ਸਾਰੀਆਂ ਯੋਜਨਾਵਾਂ ਤੇ ਬਹੁਤ ਸਾਰੀਆਂ ਸਰਕਾਰ ਨੇ ਉਹਨੂੰ ਆਰਥਿਕ ਤੌਰ ਤੇ ਸਹਾਇਤਾ ਦੇ ਲਈ ਕਦਮ ਚੁੱਕੇ ਹਨ। ਬਿਲਕੁਲ, ਅਸੀਂ ਵੀ ਜੇਕਰ ਪਰਮੀਤ ਦੇਖੀਏ ਵੀ ਅਸੀਂ ਕੀ ਕਰ ਸਕਦੇ ਹਾਂ, ਸਮਾਜ ਦੇ ਇੱਕ ਜ਼ਿੰਮੇਵਾਰ ਨਾਗਰਿਕ ਵਜੋਂ ਸਾਨੂੰ ਆਪਣੇ ਆਪ ਸਾਨੂੰ ਆਪਣੇ ਆਸ ਪਾਸ ਦੀਆਂ ਵਿਧਵਾ ਔਰਤਾਂ ਦੀ ਮਦਦ ਕਰਨੀ ਚਾਹੀਦੀ
0: ਜੀ, ਹੋਰ ਉਹਨਾਂ ਨੂੰ ਐਨਕਰੇਜ ਕਰਨਾ ਚਾਹੀਦਾ ਹੈ ਕਿ ਤੁਸੀਂ ਇਸ ਤਰ੍ਹਾਂ ਆਪਣੀ ਜ਼ਿੰਦਗੀ ਇੱਕ ਦੁਖਦ ਜ਼ਿੰਦਗੀ ਨਾ ਗੁਜ਼ਾਰੋ, ਤੁਹਾਨੂੰ ਆਪਣੇ ਬੱਚਿਆਂ ਨੂੰ ਵੇਖਣਾ ਹੈ।
1: ਬਿਲਕੁਲ,
0: ਅਗਰ ਮੈਰਿਜ ਨਹੀਂ ਕਰ ਸਕਦੀਆਂ ਤੇ ਆਪਣੇ ਪੈਰ ਤੇ ਆਪ ਖੜੀਆਂ ਹੋ ਜਾਵਣ।
1: ਬਿਲਕੁਲ ਠੀਕ, ਤੇ ਇਹੀ ਹੈ ਕਿ ਜੇਕਰ ਵਿਧਵਾ ਦਾ ਕੋਈ ਬੱਚਾ ਨਹੀਂ ਹੈ ਤੇ ਉਹ ਵਿਆਹ ਕਰ ਲਵੇ, ਵੈਸੇ ਕੀਤਾ ਜਾਂਦਾ ਹੈ ਏਦਾਂ। ਜੇਕਰ ਕੋਈ ਇੱਕ ਬੱਚਾ ਹੈ ਜਾਂ ਫਿਰ ਜੇਕਰ ਹੋ ਸਕਦਾ ਹੈ ਕੋਈ ਐਸਾ ਇਨਸਾਨ ਮਿਲ ਵੀ ਜਾਂਦਾ ਹੈ, ਸਾਰੇ ਇੱਕੋ ਜਿਹੇ ਨਹੀਂ ਹੁੰਦੇ, ਕਿ ਉਹ ਬੱਚੇ ਨੂੰ ਵੀ ਰੱਖ ਸਕੇ ਤੇ ਬੱਚੇ ਨੂੰ ਵੀ ਅਹਿਮੀਅਤ ਦੇਵੇ, ਤਾਂ ਵਧੀਆ ਹੈ ਕਿ ਉਹ ਆਪਣਾ ਇੱਕ ਹੋਰ ਜੀਵਨ ਸਾਥੀ ਲੱਭ ਲਵੇ।
0: ਬਿਲਕੁਲ,
1: ਜੇ ਉਹ ਨਹੀਂ ਕਰ ਸਕਦੀ ਤਾਂ ਆਪਣੇ ਪੈਰਾਂ ਤੇ ਖੜੇ ਹੋਣ ਦੀ ਕੋਸ਼ਿਸ਼ ਕਰੇ, ਸਿਰਫ ਆਪਣੇ ਜੋ ਹੈ ਬੀਤ ਚੁੱਕਿਆ ਉਹਨੂੰ ਹੀ ਸੋਚਣਾ ਛੱਡ ਕੇ ਅੱਗੇ ਵਧੇ ਜ਼ਿੰਦਗੀ ਦੇ ਵਿੱਚ। ਤੇ ਵਿਧਵਾ ਔਰਤਾਂ ਦੀ ਮਦਦ ਸਾਨੂੰ ਵੀ ਕਰਨੀ ਚਾਹੀਦੀ ਆ, ਉਹਨਾਂ ਨੂੰ ਸਰਕਾਰੀ ਪੈਨਸ਼ਨ ਸਕੀਮਾਂ ਬਾਰੇ ਜਾਗਰੂਕ ਕਰਨਾ ਚਾਹੀਦਾ ਤੇ ਉਹਨਾਂ ਦੇ ਹੱਕਾਂ ਦੇ ਲਈ ਆਵਾਜ਼ ਵੀ ਬੁਲੰਦ ਕਰਨਾ ਸਾਡਾ ਫਰਜ਼ ਬਣਦਾ
0: ਜੀ। ਜੀ ਜੀ
1: ਜੀ, ਤੇ ਦੇਸ਼ ਭਰ ਦੇ ਵਿੱਚ ਵਿਧਵਾ ਦਿਵਸ ਮਨਾਇਆ ਜਾ ਰਿਹਾ, ਜਿਵੇਂ ਕਿ ਦੇਸ਼ ਭਰ ਦੇ ਵਿੱਚ ਕਰੋੜਾਂ ਅਜਿਹੀਆਂ ਔਰਤਾਂ ਨੇ ਜਿਹੜੀਆਂ ਕਿ ਵਿਧਵਾ ਹਨ
0: ਜੀ, ਬਿਲਕੁਲ,
1: ਜੋ ਕਿ ਗਰੀਬੀ 'ਚ ਰਹਿੰਦੀਆਂ ਨੇ, ਜਿਹਨਾਂ ਨੂੰ ਕੋਈ ਵੀ ਸਹਾਇਤਾ ਨਹੀਂ ਮਿਲਦੀ। ਸਾਡੇ ਸਮਾਜ ਵਿੱਚ ਔਰਤਾਂ ਨਾਲ ਕਿਵੇਂ ਦਾ ਵਿਵਹਾਰ ਕਰਦੇ ਹਨ ਉਸ ਤੋਂ ਹਰ ਕੋਈ ਵਾਕਿਫ ਹੈ।
0: ਬਿਲਕੁਲ ਸਹੀ ਕਿਹਾ ਤੂੰ,
1: ਜਿਵੇਂ ਕੋਈ ਔਰਤ ਵਿਧਵਾ ਹੋ ਜਾਂਦੀ ਹੈ ਤੇ ਹਜ਼ਾਰਾਂ ਨਜ਼ਰਾਂ ਉਹਦੇ ਤੇ ਟਿਕ ਜਾਂਦੀਆਂ ਨੇ।
0: ਬਿਲਕੁਲ,
1: ਤੇ ਇਹ ਵੀ ਇੱਕ ਵੱਡਾ ਦੁਖਾਂਤ ਬਣਦਾ ਹੈ, ਉਸਦਾ ਬਾਹਰ ਨਿਕਲਣਾ ਵੀ ਦੁਖਾਂਤ ਬਣਦਾ ਹੈ, ਦੂਸਰਾ ਜੇਕਰ ਉਹ ਅੰਦਰ ਰਹਿੰਦੀ ਆ ਤਾਂ ਵੀ ਦੁਖਾਂਤ ਬਣਦਾ ਹੈ, ਕਿਉਂਕਿ ਸ਼ਾਇਦ ਆਸ ਪਾਸ ਸੋਚਿਆ ਜਾਂਦਾ ਕਿ ਹੁਣ ਇਹਦੇ ਚ ਕੋਨਫੀਡੈਂਸ ਨੀ, ਹੁਣ ਇਹ ਕੁਛ ਨੀ ਕਰ ਸਕਦੀ।
0: ਬਿਲਕੁਲ,
1: ਸ਼ਾਇਦ ਮਤਲਬ ਕਿਸੇ ਦੀ ਵੀ ਦਿੱਤੀ ਗਈ ਹੈਲਪ ਜਾਂ ਫਿਰ ਕਿਸੇ ਵੀ ਤਰ੍ਹਾਂ ਇਹਨੂੰ ਖਰੀਦਿਆ ਜਾ ਸਕਦਾ।
0: ਬਿਲਕੁਲ,
1: ਜਾਂ ਫਿਰ ਕਈ ਤਰ੍ਹਾਂ ਦੀਆਂ ਸੋਚਾਂ ਉਹਦੇ ਖਿਲਾਫ
0: ਹੋ ਜਾਂਦੀਆਂ,
1: ਉਮੜ ਕੇ ਆ ਜਾਂਦੀਆਂ ਨੇ। ਠੀਕ ਹੈ, ਤੇ ਇਸ ਤੋਂ ਇੱਕ ਹੋਰ ਵੀ, ਉਹ ਵੀ ਇੱਕ ਸਮਾਂ ਸੀ ਜਦੋਂ ਵਿਧਵਾਵਾਂ ਨੂੰ ਸਤੀ ਹੋਣ ਲਈ ਮਜਬੂਰ ਕੀਤਾ ਜਾਂਦਾ ਸੀ, ਪਰ ਅੱਜ ਸਤੀ ਤੇ ਨਹੀਂ ਹੁੰਦੀਆਂ
0: ਜੀ,
1: ਤੇ ਪਰ ਸਮਾਜ ਬੇਸ਼ੱਕ ਬਦਲ ਚੁੱਕਿਆ
0: ਜੀ, ਐਜੂਕੇਸ਼ਨ ਦੇ ਰਾਹੀਂ ਜਿਹੜਾ ਸਮਾਜ ਹੈ ਸਾਡਾ ਉਹ ਬਦਲ ਚੁੱਕਿਆ ਹੈ।
1: ਬਿਲਕੁਲ, ਪਰ ਸੁੱਖ ਦੀ ਜ਼ਿੰਦਗੀ ਵੀ ਉਹ ਨਹੀਂ ਜਿਉਂ ਪਾਉਂਦੀਆਂ।
0: ਪਹਿਲੇ ਦੇ ਸਮਾਜ ਵਿੱਚ ਇਹ ਸੀ ਕਿ ਤੁਸੀਂ ਜਿਵੇਂ ਕਿ ਅਸੀਂ ਪਹਿਲੇ ਵੀ ਮੈਂਸ਼ਨ ਕੀਤਾ ਕਿ ਜਿਸ ਤਰ੍ਹਾਂ ਸਤੀ ਪ੍ਰਥਾ ਸੀ, ਬਾਕੀ ਜੋਹਰ ਸਿਸਟਮ ਸੀ, ਉਹ ਸਾਰਾ ਕੁਝ ਬੰਦ ਹੋ ਗਿਆ
1: ਜੀ।
0: ਲੇਕਿਨ ਐਜੂਕੇਸ਼ਨ ਨਾਲ ਕੀ ਹੋਇਆ, ਮੈਨ ਐਂਡ ਵੁਮਨ ਬੋਥ ਇਕੁਅਲੀ ਸਫ਼ਰ ਕਰ ਰਹੇ ਨੇ ਹੁਣ ਇੱਕੋ ਕਸ਼ਤੀ ਵਿੱਚ।
1: ਮਤਲਬ
0: ਕਿ ਉਹਨਾਂ ਨੂੰ ਸਮਝ ਆ ਗਿਆ ਕਿ ਹੁਣ ਵਿਧਵਾਵਾਂ ਨਾਲ ਇਸ ਤਰ੍ਹਾਂ ਦਾ ਰਵੱਈਆ ਨਹੀਂ ਕੀਤਾ
1: ਜਾ ਸਕਦਾ
0: ਜੀ। ਤੇ ਫਿਰ ਐਜੂਕੇਸ਼ਨ ਨਾਲ ਕੁੜੀਆਂ ਨੂੰ ਆਪਣੇ ਹੱਕਾਂ ਦੇ ਬਾਰੇ ਵਿੱਚ ਵੀ
1: ਪਤਾ ਚੱਲ ਗਿਆ,
0: ਤੇ ਬਾਕੀ ਇਸ ਤਰ੍ਹਾਂ ਦੀ ਕਾਫੀ ਸਾਰੀ ਚੀਜ਼ਾਂ ਉਹਨਾਂ ਨੂੰ ਪਤਾ ਚੱਲੀਆਂ, ਜਿਵੇਂ ਕਿ ਉਹ ਆਪਣੇ ਅੰਦਰੋਂ ਇੱਕ ਕੋਨਫੀਡੈਂਸ ਲੈ ਕੇ ਆਉਂਦੀ ਨੇ।
1: ਬਿਲਕੁਲ,
0: ਅਗਰ ਉਹ ਆਪਣਾ ਜੀਵਨ ਇਕੱਲੇ ਵੀ ਵਿਅਤੀਤ ਕਰਨਗੀ।
1: ਇੱਕ ਚੀਜ਼ ਹੈ ਨਾ ਪਰਮੀਤ, ਕਿ ਆਤਮ ਵਿਸ਼ਵਾਸ ਬਹੁਤ ਜ਼ਰੂਰੀ ਹੈ।
0: ਜੀ ਜੀ, ਬਿਲਕੁਲ ਬਿਲਕੁਲ,
1: ਕਿ ਜੇਕਰ ਜੀਵਨ ਸਾਥੀ ਛੁੱਟ ਵੀ ਗਿਆ ਹੈ, ਚਲਿਆ ਗਿਆ ਇਸ ਦੁਨੀਆਂ ਤੋਂ, ਠੀਕ ਹੈ
0: ਜੀ,
1: ਜਾਂ ਫਿਰ ਹੋਰ ਵੀ ਕਈ ਚੀਜ਼ਾਂ ਹੋ ਜਾਂਦੀਆਂ ਨੇ
0: ਜੀ, ਬਿਲਕੁਲ,
1: ਜ਼ਿੰਦਗੀ 'ਚ।
0: ਬਿਲਕੁਲ,
1: ਤੇ ਆਤਮ ਵਿਸ਼ਵਾਸ ਜੋ ਹੈ ਉਹ ਔਰਤ ਲਈ ਬਹੁਤ ਜ਼ਰੂਰੀ ਹੈ
0: ਜੀ।
1: ਜੇਕਰ ਉਸ ਵਿੱਚ ਆਤਮ ਵਿਸ਼ਵਾਸ ਹੈ ਤਾਂ ਮੁੜ ਉਹ ਆਪਣੇ ਪੈਰਾਂ 'ਤੇ ਖੜੀ ਹੋ ਸਕਦੀ ਹੈ।
0: ਬਿਲਕੁਲ,
1: ਤੇ ਇਸ ਸਮਾਜ ਦੇ ਨਾਲ ਉਹ ਇਕੱਲੀ ਵੀ ਟੱਕਰ ਲੈ ਸਕਦੀ ਹੈ।
0: ਬਿਲਕੁਲ,
1: ਆਪਣੇ ਬੱਚਿਆਂ ਨੂੰ ਮਾਂ ਔਰ ਬਾਪ ਦੋਨਾਂ ਦਾ ਸਹਾਰਾ ਦੇ ਸਕਦੀ ਹੈ
0: ਜੀ।
1: ਪਰ ਜੇਕਰ ਉਸ ਦੇ ਵਿੱਚ ਆਤਮ ਵਿਸ਼ਵਾਸ ਦੀ ਕਮੀ ਆ ਗਈ,
0: ਬਿਲਕੁਲ,
1: ਤੇ ਇਹ ਸਮਾਜ ਦੀਆਂ ਜੋ ਤਾਕਤਾਂ ਨੇ ਉਹਨੂੰ ਦਬਾ ਦੇਣਗੀਆਂ।
0: ਬਿਲਕੁਲ,
1: ਤੇ ਫਿਰ ਉਸਦਾ ਤੇ ਉਸਦੇ ਬੱਚਿਆਂ ਦਾ ਸਹਾਰਾ ਜੋ ਹੈ ਬਣਨਾ ਉਹ ਬੜਾ ਮੁਸ਼ਕਿਲ
0: ਹੋ ਜਾਏਗਾ।
1: ਠੀਕ ਹੈ, ਤੇ ਉਹਦਾ ਅਸਰ ਉਸਦੇ ਬੱਚਿਆਂ ਤੇ ਬਹੁਤ ਜ਼ਿਆਦਾ ਪਏਗਾ, ਕਿਉਂਕਿ ਜੇਕਰ ਮਾਂ ਦਾ ਆਤਮ ਵਿਸ਼ਵਾਸ ਵੀ ਟੁੱਟ ਗਿਆ
0: ਜੀ, ਬਿਲਕੁਲ,
1: ਤੇ ਬੱਚਿਆਂ ਦੇ ਵਿੱਚ ਵੀ ਆਤਮ ਵਿਸ਼ਵਾਸ ਦੀ ਕਮੀ ਹੋ ਜਾਏਗੀ, ਕੱਲ ਉਹ ਵੀ ਇੱਦਾਂ ਮਹਿਸੂਸ ਕਰਨਗੇ ਕਿ ਅਸੀਂ ਸ਼ਾਇਦ ਕੁਛ ਨਹੀਂ ਕਰ ਸਕਦੇ
0: ਜੀ ਜੀ ਜੀ। ਤੁਹਾਨੂੰ ਇਹ ਗੱਲ ਵੀ ਪਤਾ ਹੈ ਕਿ ਜਿਵੇਂ ਕਿ ਔਰਤ ਜਦ ਵਿਧਵਾ ਹੁੰਦੀ ਹੈ
1: ਬਿਲਕੁਲ
0: ਉਹ ਆਪਣੇ ਅਗਰ ਉਸਦੇ ਦੋ ਬੱਚੇ ਨੇ ਤਿੰਨ ਬੱਚੇ ਨੇ ਉਹ ਆਰਾਮ ਨਾਲ ਉਹਨਾਂ ਨੂੰ ਬੜਾ ਕਰ ਸਕਦੀ ਹੈ। ਲੇਕਿਨ ਉਸਦੀ ਥਾਂ ਤੇ ਅਗਰ ਇੱਕ ਪੁਰਸ਼ ਵਿਧਵਾ ਹੁੰਦਾ ਹੈ ਨਾ,
1: ਬਿਲਕੁਲ,
0: ਤੇ ਉਹ ਬਹੁਤ ਹੀ ਮੁਸ਼ਕਿਲ ਦੌਰ ਤੋਂ ਗੁਜ਼ਰਦਾ ਹੈ ਨਾ, ਉਹ ਆਪਣੇ ਕੰਮ ਤੇ ਜਾ ਸਕਦਾ ਹੈ ਨਾ, ਉਹ ਬੱਚਿਆਂ ਦੀ ਨੀਡਸ ਫੁਲਫਿਲ ਕਰ ਸਕਦਾ ਨਾ, ਉਹ ਆਪ ਸਟੇਬਲ ਹੋ ਸਕਦਾ ਹੈ ਨਾ।
1: ਇਹਦੇ ਵਿੱਚ ਜੇ ਆਪਾਂ ਇੱਕ ਗੱਲ ਮਤਲਬ ਲੈ ਕੇ ਆਉਣੀ ਬਹੁਤ ਜ਼ਰੂਰੀ ਹੈ ਕਿ ਔਰਤ ਨੂੰ ਰੱਬ ਨੇ

0: ਮਰਦ ਨਾਲੋਂ ਜ਼ਿਆਦਾ ਤਾਕਤਵਰ ਬਣਾਇਆ ਹੈ, ਪਰ ਔਰਤ ਆਪਣੀ ਇਸ ਸ਼ਕਤੀ ਨੂੰ, ਆਪਣੀ ਇਸ ਤਾਕਤ ਨੂੰ ਪਹਿਚਾਣ ਨਹੀਂ ਪਾਉਂਦੀ।
1: ਬਿਲਕੁਲ,
0: ਕਿਉਂਕਿ ਔਰਤ ਦੋਨੋਂ ਚੀਜ਼ਾਂ ਨੂੰ ਹੈਂਡਲ ਕਰ ਸਕਦੀ ਹੈ, ਘਰ ਵੀ ਤੇ ਬਾਹਰ ਵੀ।
1: ਜੀ ਜੀ ਜੀ।
0: ਮਰਦ ਨਾਲ ਜੇਕਰ ਏਦਾਂ ਹੋ ਜਾਂਦਾ ਹੈ ਕੋਈ ਹਾਦਸਾ, ਤੇ ਉਹ ਬਾਹਰ ਤੇ ਦੇਖ ਸਕਦਾ, ਅੰਦਰ ਆਪਣੇ ਬੱਚਿਆਂ ਦਾ ਮਨੋਵਿਗਿਆਨ ਜਾਂ ਫਿਰ ਬੱਚਿਆਂ ਦੀ ਸਿਹਤ ਬਾਰੇ ਬੇਸ਼ੱਕ ਉਹ ਚਾਹੁੰਦਾ ਬਹੁਤ ਕੁਛ ਹੁੰਦਾ, ਪਰ ਉਹ ਕਰ ਨਹੀਂ ਪਾ ਸਕਦਾ ਔਰ ਕਰ ਨਹੀਂ ਪਾਉਂਦਾ। ਪਰ ਔਰਤ ਜੋ ਹੈ ਉਹਦੇ ਵਿੱਚ ਰੱਬ ਨੇ ਧੁਰੋਂ ਹੀ ਇੰਨੀ ਤਾਕਤ ਭਰੀ ਹੋਈ ਹੈ ਕਿ ਜੇਕਰ ਉਹ ਬਾਹਰ ਨਿਕਲ ਕੇ ਕਮਾਉਣ ਵੀ ਲੱਗ ਜਾਂਦੀ ਹੈ ਤਾਂ ਇੱਕ ਬਾਪ ਵੀ ਬਣ ਜਾਂਦੀ ਹੈ ਤੇ ਉਹ ਮਾਂ ਤੇ ਹੁੰਦੀ ਹੀ ਹੈ। ਇਹ ਡਬਲ ਜੋ ਪਾਵਰ ਹੈ ਉਹਦੀ, ਇਹ ਉਹਨੂੰ ਨਿਵਾਜ਼ਿਆ ਹੈ। ਪਰ ਜੇਕਰ ਔਰਤ ਆਪਣੇ ਆਤਮ ਵਿਸ਼ਵਾਸ ਦੇ ਵਿੱਚ ਰਹੇ ਤੇ ਆਪਣੀ ਤਾਕਤ ਨੂੰ ਪਹਿਚਾਣੇ, ਉਹ ਤਾਂ ਹੀ ਇੱਕ ਚੰਗੀ ਜ਼ਿੰਦਗੀ ਆਪਣੇ ਸਾਥੀ ਤੋਂ ਬਿਨਾਂ ਵੀ ਬਤੀਤ ਕਰ ਸਕਦੀ ਹੈ।
1: ਜੀ ਬਿਲਕੁਲ। ਹੁਣ ਮੈਂ ਤੁਹਾਨੂੰ ਇੰਦਰਾ ਗਾਂਧੀ ਰਾਸ਼ਟਰੀ ਵਿਧਵਾ ਪੈਨਸ਼ਨ ਸਕੀਮ IGWPS ਲਾਭ, ਇਸ ਯੋਜਨਾ ਦੇ ਰਾਹੀਂ 40 ਤੋਂ 79 ਸਾਲ ਦੀ ਉਮਰ ਦੀ ਗਰੀਬ ਰੇਖਾ BPL ਤੋਂ ਨੀਚੇ ਥਲ ਤੇ ਵਿਧਵਾ ਮਹਿਲਾਵਾਂ ਨੂੰ ਕੇਂਦਰ ਸਰਕਾਰ ਦੁਆਰਾ 300 ਰੁਪਏ ਮਾਪਦੰਡ ਦੀ ਸਹਾਇਤਾ ਦਿੱਤੀ ਜਾਂਦੀ ਹੈ। ਅਗਰ ਉਹ 80 ਸਾਲ ਦੇ ਹਨ ਤੇ ਜ਼ਿਆਦਾ ਉਮਰ ਦੀ ਮਹਿਲਾਵਾਂ ਨੂੰ 500 ਮਹੀਨਾ ਦਿੱਤਾ ਜਾਂਦਾ ਹੈ। ਦੂਜੀ ਸਕੀਮ ਹੈ ਰਾਸ਼ਟਰ ਪਰਿਵਾਰ ਲਾਭ ਯੋਜਨਾ NFBS। ਇਸ ਯੋਜਨਾ ਤਹਿਤ ਕਿਸੇ ਵੀ ਪਰਿਵਾਰ ਦੇ ਕਮਾਉਣ ਵਾਲੇ, ਖਾਲੀ ਵਿਧਵਾ ਮਹਿਲਾਵਾਂ ਰਾਹੀਂ ਨਹੀਂ ਹੈ, ਕੋਈ ਵੀ ਮਹਿਲਾ ਕਮਾਉਣ ਵਾਲੇ ਦੀ ਮੌਤ ਹੋ ਜਾਂਦੀ ਹੈ 18 ਤੋਂ 39 ਸਾਲ ਦੇ ਵਿੱਚ, ਉਸ ਪਰਿਵਾਰ ਨੂੰ ਜਾਂ ਉਸ ਦੀਆਂ ਵਿਧਵਾ ਪਤਨੀ ਨੂੰ 30,000 ਤੱਕ ਰਾਸ਼ੀ ਪ੍ਰਦਾਨ ਹੁੰਦੀ
0: ਹੈ।
1: ਜੀ, ਰਾਜ ਸਥਰ ਵਿਧਵਾ ਪੈਨਸ਼ਨ।
0: ਜੀ,
1: ਹਰ ਰਾਜ ਆਪਣੇ ਹੋਰ ਤੋਂ ਪੈਨਸ਼ਨ ਯੋਜਨਾ ਚਲਾਉਂਦੇ ਹਨ, ਜਿਸ ਵਿੱਚ ਕੇਂਦਰ ਰਾਸ਼ੀ ਦੇ ਨਾਲ ਨਾਲ ਰਾਜ ਦਾ ਅੰਸ਼ ਵੀ ਜੁੜਿਆ ਹੈ। ਹੋਰ ਅਲੱਗ ਅਲੱਗ ਰਾਸ਼ੀ ਹੁੰਦੀ ਹੈ
0: ਹਰ ਰਾਜ ਵਿੱਚ, ਜਿਹੜੀਆਂ ਕਿ ਆਪਣੇ ਅਧਿਕਾਰਾਂ ਤੋਂ ਜਾਣੂ ਨਹੀਂ ਹੁੰਦੀਆਂ। ਠੀਕ ਹੈ, ਜਿਨ੍ਹਾਂ ਔਰਤਾਂ ਨੂੰ ਉਹਨਾਂ ਦੇ ਅਧਿਕਾਰ ਮਿਲੇ ਹੋਏ ਹਨ ਪਰ ਉਹ ਆਪਣੇ ਅਧਿਕਾਰਾਂ ਨੂੰ ਸਮਝਣਾ ਨਹੀਂ
1: ਚਾਹੁੰਦੀਆਂ,
0: ਪਤਾ ਨਹੀਂ ਹੁੰਦਾ। ਜੀ, ਚੱਲਦੀ ਆ ਰਹੀ ਪਰੰਪਰਾ ਦੇ ਅਨੁਸਾਰ ਹਾਲੇ ਵੀ ਔਰਤਾਂ ਅਜਿਹੀਆਂ ਹਨ ਕਿ ਉਹ ਪਰੰਪਰਾ ਅਨੁਸਾਰ ਹੀ ਚੱਲ ਰਹੀਆਂ ਨੇ ਤੇ ਨਿਯਮਾਂ ਦੀ ਪਾਲਣਾ ਕਰਦੀਆਂ ਰਹਿੰਦੀਆਂ ਨੇ। ਹਾਲਾਂਕਿ ਬਹੁਤ ਸਾਰੀਆਂ ਔਰਤਾਂ ਅਜਿਹੀਆਂ ਹਨ ਕਿ ਜਿਹੜੀਆਂ ਕਿ ਆਪਣੇ ਅਧਿਕਾਰਾਂ ਤੋਂ ਜਾਣੂ ਹਨ ਪਰ ਉਹ ਆਪਣੇ ਅਧਿਕਾਰਾਂ ਦੀ ਵਰਤੋਂ ਵੀ ਕਰ ਰਹੀਆਂ ਹਨ। ਬੇਸ਼ੱਕ ਹਨ ਇਹੋ ਜਿਹੀਆਂ, ਪਰ ਹਾਲੇ ਵੀ ਜੋ ਹੈ ਕਿ ਬਹੁਤ ਸਾਰੀਆਂ ਔਰਤਾਂ ਨੇ ਜਿਹੜੇ ਆਪਣੀਆਂ ਮਿਲੇ ਹੋਏ ਸੁਵਿਧਾ ਜਿਹੜੀ ਹੈਗੀ ਆ ਸਕੀਮਾਂ ਨੇ ਉਹਨਾਂ ਦਾ ਫਾਇਦਾ ਨਹੀਂ ਹੁੰਦੀਆਂ। ਅੱਜ ਦੇ ਸਮੇਂ ਔਰਤਾਂ ਨੂੰ ਮਰਦਾਂ ਤੋਂ ਘੱਟ ਨਹੀਂ ਸਮਝਿਆ ਜਾਂਦਾ, ਉਹ ਵੀ ਮਰਦਾਂ ਦੇ ਮੁਕਾਬਲੇ ਆਪਣਾ ਕੰਮ ਕਰ ਰਹੀਆਂ ਨੇ। ਇਸ ਲਈ ਸਾਨੂੰ ਚਾਹੀਦਾ ਹੈ ਕਿ ਸਾਨੂੰ ਸਾਰਿਆਂ ਨੂੰ ਇੱਕ ਬਰਾਬਰ ਹੀ ਸਮਝਣਾ ਚਾਹੀਦਾ ਹੈ। ਸਾਨੂੰ ਇਹ ਦਿਵਸ ਸਾਰਿਆਂ ਨੂੰ ਮਿਲ ਕੇ ਮਨਾਉਣਾ ਚਾਹੀਦਾ ਅਤੇ ਔਰਤਾਂ ਦਾ ਸਨਮਾਨ ਕਰਨਾ ਚਾਹੀਦਾ ਹੈ। ਜੋ ਵਿਧਵਾਵਾਂ ਔਰਤਾਂ ਹਨ ਉਹਨਾਂ ਲਈ ਕੋਈ ਨਾ ਕੋਈ ਕਾਨੂੰਨ ਜੋ ਹੈ ਉਹ ਬਣਿਆ ਹੋਇਆ ਹੈ।
1: ਬਿਲਕੁਲ ਸਹੀ।
0: ਤੇ ਮਕਸਦ ਇਹ ਹੈ ਕਿ ਉਹਨਾਂ ਨੂੰ ਦੱਸਿਆ ਜਾਵੇ ਕਿ ਤੁਹਾਡੇ ਲਈ ਇਹ ਕਾਨੂੰਨ ਜਾਂ ਫਿਰ ਸਕੀਮਾਂ ਬਣੀਆਂ ਹੋਈਆਂ ਹਨ ਤੇ ਤੁਸੀਂ ਇਹਨਾਂ ਦਾ ਲਾਭ ਉਠਾਓ, ਤੇ ਬੱਚਿਆਂ ਦੇ ਭਵਿੱਖ ਲਈ ਵੀ ਕੁੱਝ ਨਾ ਕੁੱਝ ਸਾਨੂੰ ਕਰਨਾ ਚਾਹੀਦਾ ਹੈ ਜਿਸ ਕਾਰਨ ਉਹਨਾਂ ਦਾ ਆਉਣ ਵਾਲਾ ਭਵਿੱਖ ਵਧੀਆ ਬਤੀਤ ਹੋ ਸਕੇ।
1: ਜੀ ਜੀ ਜੀ ਜੀ। ਇੱਕ ਹੋਰ ਸਕੀਮ ਹੈ ਜਿਸ ਨੂੰ ਸਵਾਧਾਰ ਕਾਰਡ, ਮਹਿਲਾ ਏਵਂ ਬਾਲ ਵਿਕਾਸ, ਮਤਲਬ ਬੱਚਿਆਂ ਦਾ ਵੀ ਹੋਰ ਮਹਿਲਾਵਾਂ ਦਾ ਵੀ ਇਸ ਵਿੱਚ ਵਿਕਾਸ ਹੈ। ਰਾਈ ਕਠਿਨ ਪਰਿਸਥਿਤੀਆਂ ਵਿੱਚ ਰਹਿੰਦੀਆਂ ਵਿਧਵਾ ਔਰਤਾਂ ਨੂੰ ਖਾਣਾ, ਰਹਿਣਾ, ਕੱਪੜੇ, ਹੋਰ ਸਿਹਤ ਦੀ ਸੁਵਿਧਾ ਪ੍ਰਦਾਨ ਕੀਤੀ ਜਾਂਦੀ ਹੈ। ਇੱਕ ਸਕੀਮ ਆਯੁਸ਼ਮਾਨ ਭਾਰਤ ਵੀ ਹੈ। ਕੌਸ਼ਲ ਵਿਕਾਸ ਹੋਰ ਪ੍ਰਤੀਸ਼ਿਕਸ਼ਣ, ਮਿਸ਼ਨ ਸ਼ਕਤੀ, ਸੰਭਾਲ ਹੋਰ ਸਮਾਨ ਅਰਥ ਯੋਜਨਾ ਦੇ ਮਾਧਿਅਮ ਰਾਹੀਂ ਵਿਧਵਾ ਮਹਿਲਾਵਾਂ ਨੂੰ ਆਤਮ ਨਿਰਭਰ ਬਣਾਉਣ ਲਈ ਇਸ ਮਿਸ਼ਨ ਨੇ ਕਾਫੀ ਕੰਮ ਕੀਤਾ ਹੈ।
0: ਬਿਲਕੁਲ,
1: ਜਿਵੇਂ ਕਿ
0: ਇੱਕ ਮੈਨੂੰ ਹੁਣ ਸ਼ੇਅਰ ਯਾਦ ਆ ਰਿਹਾ ਕਿ ਜਿਸਮ ਤੇ ਵੱਜਦੇ ਪੱਥਰਾਂ ਚੋਂ ਵੀ ਸੁਣ ਸਕਦੀ ਹੈ ਤਾਲ ਕੋਈ ਤਾਂ, ਦਿਲ ਦੇ ਜੰਗਲ ਦੇ ਵਿੱਚ ਲੱਗੀ ਅੱਗ ਵਿੱਚ ਗੀਤ ਵੀ ਹੋ ਸਕਦੇ ਨੇ, ਮਨ ਦੇ ਰੇਗਿਸਤਾਨ 'ਚ ਵੀ ਸਰਗਮ ਦਾ ਚਸ਼ਮਾ ਫੁੱਟ ਸਕਦਾ ਹੈ, ਰੂਹ ਦੇ ਰੁੱਖ ਤੋਂ ਝੜਦੇ ਪੱਤੇ ਇੱਕ ਸੰਗੀਤ ਵੀ ਹੋ ਸਕਦੇ ਨੇ।
1: ਜੇਕਰ
0: ਜਿਵੇਂ ਤੁਸੀਂ ਸਕੀਮਾਂ ਜਾਂ ਫਿਰ ਹੋਰ ਜਿਹੜੇ ਕਾਨੂੰਨ ਬਣੇ ਨੇ ਉਹਨਾਂ ਬਾਰੇ ਦੱਸ ਰਹੇ ਹੋ ਕਿ ਜੇਕਰ ਉਹਦਾ ਫਾਇਦਾ ਉਠਾਇਆ ਜਾਵੇ ਤੇ ਔਰਤ ਆਪਣੇ ਆਤਮ ਵਿਸ਼ਵਾਸ ਦੇ ਵਿੱਚ ਰਹੇ ਤਾਂ ਉਹ ਆਪਣੇ ਬੱਚਿਆਂ ਨੂੰ ਤੇ ਆਪਣੇ ਘਰ ਨੂੰ ਮੁੜ ਕੇ ਬਿਖਰੇ ਨੂੰ ਸੰਭਾਲ ਸਕਦੀ ਹੈ।
1: ਜੀ ਜੀ ਬਿਲਕੁਲ। ਹੁਣ ਇਸ ਨੂੰ ਕਿਸ ਤਰ੍ਹਾਂ ਤੁਸੀਂ ਅਪਲਾਈ ਕਰੋਗੇ, ਹੋਰ ਕਿਸ ਤਰ੍ਹਾਂ ਇਹ ਕਰਨਾ ਹੈ? ਆਵੇਦਨ ਲਈ ਤੁਹਾਨੂੰ ਕੁਝ ਦਸਤਾਵੇਜ਼, ਕੁਝ ਕਾਮਨ ਡਾਕੂਮੈਂਟਸ ਲਾਣਾ ਜ਼ਰੂਰੀ ਹੈ, ਜਿਵੇਂ ਕਿ ਮ੍ਰਿਤ ਪਤੀ ਦਾ ਮ੍ਰਿਤਯੂ ਪ੍ਰਮਾਣ

ਕਿੰਜ ਮਿੱਟੀ ਦੇ ਸਰੀਰਾਂ ਨੂੰ ਛੱਡ ਤੇਰੀ ਰੂਹ ਦਾ ਰਾਹ ਤੱਕਿਆ, ਕਿੰਜ ਮਿੱਟੀ ਦੇ ਸਰੀਰਾਂ ਨੂੰ ਛੱਡ ਤੇਰੀ ਰੂਹ ਦਾ ਰਾਹ ਤੱਕਿਆ, ਸਿਰਫ ਤੇਰੇ ਕਰਕੇ ਮੁਹੱਬਤ ਦੇ ਅਸਲ ਅਰਥ ਮੈਂ ਜਾਣ ਸਕਿਆ। ਦੋਸਤੋ, ਇਸ ਦੇ ਨਾਲ

0: ਨੀ ਤਿਨਾਰੇ।
1: ਆਓ ਹੁਣ ਕੁਝ ਗੱਲ ਸੈਲਫੀ ਕੇ ਬਾਰੇ। ਜਦੀਦ ਗੋਜਰੀ ਅਦਬ ਕੀ ਚੜ੍ਹਤ ਕੇ ਨਾਲ ਨਾ ਸਭ ਤੋਂ ਪਹਿਲਾਂ ਬਾਂਦ ਆਉਣ ਵਾਲੀ ਸਿਨਫ ਸੈਲਫੀ ਹੈ, ਜਿਹੜੀ ਬਿਲਾ ਸ਼ੁਬਾ ਪੰਜਾਬੀ ਤੋਂ ਗੋਜਰੀ ਮਾਂ ਦਾਖਲ ਹੋਈ। ਇਸ ਕੀ ਵਜ੍ਹਾ ਯਹ ਵੀ ਹੈ ਕਿ ਗੋਜਰੀ ਕੀ ਪਹਿਲੀ ਸਫ਼ ਕਾ ਲਿਖਾੜੀ ਪਹਿਲਾਂ ਪੰਜਾਬੀ ਮਾਂ ਸ਼ਾਇਰੀ ਕਰਨ ਥਾ।

0: ਅਸਰ ਕੇ ਨੂਰ
1: ਸਖਤ ਦਿਲਗੀਰ ਹੈ ਅੱਜ ਉਮਤ ਥਾਰੀ ਯਾ ਰਸੂਲ ਅੱਲਾਹ ਯਾ ਧਰਤੀ ਨੂਰ ਕੋ ਟੋਟੋ ਬਣੀ ਥੀ ਅਰਬ ਗੈ ਨੂਰੂ ਸਖਤ ਦਿਲਗੀਰ ਹੈ ਅੱਜ ਉਮਤ ਥਾਰੀ ਯਾ ਰਸੂਲ ਅੱਲਾਹ ਅਗੇ
0: ਅਰਸ਼ਾਦ
1: ਜੁਦਾਈ ਮਾਂ ਕਰੇ ਯੋ ਦਿਲ ਮੇਰੋ ਤੜਫਾਟ ਸੀਨਾ ਮਾਂ ਜੁਦਾਈ ਮਾਂ ਕਰੇ ਯੋ ਦਿਲ ਮੇਰੋ
0: ਤੜਫਾਟ ਸੀਨਾ ਮਾਂ
1: ਮੇਰਾ ਸਾ ਕੀ ਹੈ ਡੋਰੀ ਡਾਢੀ ਪਾਰੀ ਯਾਰ ਰਸੂਲ ਅੱਲਾਹ
0: ਸੱਲੱਲਾਹੁ ਅਲੈਹਿ ਵਸੱਲਮ
1: ਜੁਦਾਈ ਮਾਂ ਕਰੇ ਯੋ ਦਿਲ ਮੇਰੋ ਤੜਫਾਟ ਸੀਨਾ ਮਾਂ ਮੇਰਾ ਸਾ ਕੀ ਹੈ ਡੋਰੀ ਡਾਢੀ ਪਾਰੀ ਯਾਰ ਰਸੂਲ ਅੱਲਾਹ ਬੜੀ ਬੋਦੀ ਤੇ ਬੋਦੀ ਮੇਰੀ ਢਾਰੀ
0: ਯਾਰ ਰਸੂਲ ਅੱਲਾਹ
1: ਠਾਰਾ ਨਾਵਾਂ ਮੁਬਾਰਕ ਨਾਲ ਇੱਕ ਠੰਡਿਆਰ ਪੈ ਜਾਏ ਠਾਰਾ ਨਾਵਾਂ ਮੁਬਾਰਕ ਨਾਲ ਇੱਕ ਠੰਡਿਆਰ ਪੈ ਜਾਏ ਆਏਗੀ ਦੀਦਗੀ ਕਦ ਮੇਰੀ ਵਾਰੀ ਯਾਰ ਰਸੂਲ ਅੱਲਾਹ ਆਏਗੀ ਦੀਦ ਕੀ ਕਦ ਮੇਰੀ ਵਾਰੀ ਯਾਰ ਰਸੂਲ ਅੱਲਾਹ ਬੜੀ ਬੋਦੀ ਤੇ ਬੋਦੀ ਮੇਰੀ ਢਾਰੀ ਯਾਰ ਰਸੂਲ ਅੱਲਾਹ ਮਦੀਨਾ ਮਾਂ ਕਦੇ ਬਚਕਾਰ ਮਸਕੀਨਾ ਕੇ ਪੈਸੇ ਥਾ
0: ਵੈਸੇ ਥਾ
1: ਮਦੀਨਾ ਮਾਂ ਕਦੇ ਬਚਕਾਰ ਮਸਕੀਨਾ ਕੇ ਪੈਸੇ ਥਾ ਉਹਨਾਂ ਕੋ ਫੈਜ਼ ਅੱਜ ਤੋੜੀ ਹੈ ਜਾਰੀ ਯਾਰ ਰਸੂਲ
0: ਅੱਲਾਹ
1: ਉਹਨਾਂ ਕੋ ਫੈਜ਼ ਅੱਜ ਤੋੜੀ ਹੈ
0: ਜਾਰੀ ਯਾਰ ਰਸੂਲ
1: ਅੱਲਾਹ ਹੂੰ ਪੱਕੋ ਹੋ ਜਾਊਂ ਜੇਕਰ ਕਦੇ ਥਾਰੀ ਗੁਲਾਮੀ ਮਾਂ ਹੂੰ ਪੱਕੋ ਹੋ ਜਾਊਂ ਜੇਕਰ ਕਦੇ ਥਾਰੀ ਗੁਲਾਮੀ ਮਾਂ ਪਈ ਛੁੱਟੇ ਮੇਰਾ ਤੇ ਦੁਨੀਆ ਸਾਰੀ
0: ਯਾਰ ਰਸੂਲ ਅੱਲਾਹ ਫਿਰ ਪੜੀਓ ਜੀ ਸੁਚੇਨ
1: ਹੂੰ ਪੱਕੋ ਹੋ ਜਾਊਂ ਜੇਕਰ ਕਦੇ ਥਾਰੀ ਗੁਲਾਮੀ ਮਾਂ ਪਈ ਛੁੱਟੇ ਮੇਰਾ ਤੇ ਦੁਨੀਆ ਸਾਰੀ
0: ਯਾਰ ਰਸੂਲ ਅੱਲਾਹ
1: ਬੜੀ ਬੋਦੀ ਤੇ ਬੋਦੀ ਮੇਰੀ ਢਾਰੀ ਯਾ ਰਸੂਲ ਅੱਲਾਹ ਅਗਰ ਇਜਾਜ਼ਤ ਹੈ ਤੇ ਕੁਝ ਅਖੀਰ ਸੁਣਾ ਛੋੜੂ ਇੱਕ ਕਿਸਮ ਦੀ ਨਾਤ ਹੀ ਹੈ ਲੱਥੋ ਚੰਨ ਅਸਮਾਨੋ ਚੋਲੀ ਆਣ ਪਿਓ ਲੱਥੋ ਚੰਨ ਅਸਮਾਨੋ ਚੋਲੀ ਆਣ ਪਿਓ ਸਾਰੀ ਦੁਨੀਆ ਗੋ ਅੰਧਿਆਰੋ ਦੂਰ ਗਿਓ ਸਾਰੀ ਦੁਨੀਆ ਗੋ ਅੰਧਿਆਰੋ ਦੂਰ ਗਿਓ ਹਰ ਇਨਸਾਨੋ ਸ਼ਿੰਗਰ ਪੱਥਰ ਉੱਚਾ ਥਾ ਹਰ ਇਨਸਾਨੋ ਸ਼ਿੰਗਰ ਪੱਥਰ ਉੱਚਾ ਥਾ ਚੰਨ ਚੜਿਓ ਹਰ ਜ਼ਰੋ ਸਜਦੇ ਟਹਿ ਗਿਓ ਹਰ ਇਨਸਾਨ ਹਰ ਇਨਸਾਨੋ ਸ਼ਿੰਗਰ ਪੱਥਰ ਉੱਚਾ ਥਾ ਚੰਨ ਚੜਿਓ ਹਰ ਜ਼ਰੋ ਸਜਦੇ ਟਹਿ ਗਿਓ ਜਿਹੜੇ ਪਾਸੋਂ ਲੰਘਿਆ ਖੁਸ਼ਬੂ ਫੈਲ ਗਈ
0: ਜਿਹੜੇ
1: ਪਾਸੋਂ ਲੰਘਿਆ ਖੁਸ਼ਬੂ ਫੈਲ ਗਈ ਨੀ ਆਇਓ ਨੀ ਆਸੇ ਕੋਈ ਆਪ ਜਿਓ ਜਿਹੜੇ ਪਾਸੋਂ ਲੰਘਿਆ ਖੁਸ਼ਬੂ ਫੈਲ ਗਈ ਨੀ ਆਇਓ ਨੀ ਹਸੈ ਕੋਏ ਆਪ ਜਿਓ ਕਿਹੜੇ ਪਾਸ ਤਪੋਸ਼ੂ ਮੁਚ ਅਨੇਰੋ ਹੈ ਕਿਹੜੇ ਪਾਸ ਤਪੋਸ਼ੂ ਮੁਚ ਅਨੇਰੋ ਹੈ ਸੱਲੂ ਅਲੇ ਕਾ ਨੂਰ ਨਾ ਮੇਰੇ ਹੱਥ ਦਿਓ ਸੱਲੂ ਅਲੇ ਕਾ ਨੂਰ ਨਾ ਮੇਰੇ ਹੱਥ ਦਿਓ ਸਾਰੀ ਦੁਨੀਆ ਮੀਮੂ ਨੂਰੋ ਨੂਰ ਹੋਈ ਸਾਰੀ ਦੁਨੀਆ ਮੀਮੂ ਨੂਰੋ ਨੂਰ ਹੋਈ ਚਲੋ ਮਕੇ ਮਦੀਨੇ ਹਿੱਸੋ ਦੌੜ ਲਿਓ ਚਲੋ ਮਕੇ ਮਦੀਨੇ ਹਿੱਸੋ ਦੌੜ ਲਿਓ ਲੱਥੋ ਚੰਨ ਅਸਮਾਨੋ ਚੋਲੀ ਆਣ ਪਿਓ ਸਾਰੀ ਦੁਨੀਆ ਕੋ ਅੰਧਿਆਰੋ ਦੂਰ ਗਿਓ ਤੇ ਇਸਕੇ ਨਾਲ ਹੀ ਅੱਜ ਦਾ ਇਸ ਮੁਸ਼ਾਇਰਾ ਨਾਮ ਖਤਮ ਕਰਾਂ ਇਸਕੇ ਵਿੱਚ ਜਿਹੜਾ ਜਿਨ੍ਹਾਂ ਨੇ ਆਪਣਾ ਕਲਾਮ ਸੁਣਾਏ ਸ਼ਾਇਰਾਂ ਨੇ ਵੇਹ ਵਾਜਿਦ ਕੈਫ ਗੁਲਾਬ ਦਿਨ ਜਜ਼ਾ ਮੁਹੰਮਦ ਅਦਰੀਸ ਸ਼ਾਦ ਅਤੇ ਬੰਦੋ ਨਾ ਚੀਜ਼ ਨਸੀਮ ਫੁਨ